0: ਬਿੱਲ ਤਾਂ ਦੱਕਮ ਫਸੇ ਹੈਗੋਤੇ ਮਿਓਤੀ ਫਾਈਪੇ ਐਪ ਬਿੱਲ ਤੱਕ ਅਗਾਰਾ ਜੁਮਲਾ ਦਦੂ ਫਾਈਪੇ ਐਪ ਟ੍ਰਾਂਸਫਰ ਕੋਲਾ ਦੇਂਗ ਮਹੂਰੀਆ ਬਿੱਲ ਤੱਕ ਫੈਸਾ ਦੱਕਾ ਨਿੰਮਾ ਲੰਬੀ ਫੋਨ ਫੇਂਗ ਗੈਸ ਅਦਿ ਮੀਡੀਆ ਨੈਟ ਬਿਲਕਸ ਦੇਖੇਨੇ ਰੀਲੋਡ ਰਾਸਟਸ ਨੂਨੀ ਡੇਟਾ ਪੈਕਵਸ ਨੇਗੇ ਨੇਗੇ ਮੀ ਹਮ ਡਿਜੀਟਲ ਵੋਲੇਟ ਦੇਣੇ ਮਸ ਦੇਬੈ ਵੈਰ ਬਿੱਲ ਨੂੰ ਦੇਖੀਗੇਂ ਲਾਰਿਯ ਵੀਣੂਏ ਨੇਂਗੀਗੇਂ ਉਲੇਕ ਨੁਜੇਨੇ ਹੁਰਿਯਾ ਡਿਜੀਟਲ ਪੇਮੈਂਟ ਕ ਫਹਿਪੇ ਮਾ ਫਹਿ
1: ਇਸਲਾਮੀ ਉਦਰੇ
2: ਮਿਗੇਨਸਤਿਨੀ ਨੋਵੈਲਟੀ ਪ੍ਰਿੰਟਰਸ ਐਂਡ ਪਬਲਿਸ਼ਰਸ ਪ੍ਰਾਈਵੇਟ ਲਿਮਿਟਡ ਉਨ ਸ਼ਾਇ ਕੋਫਵਾ ਹੁਸੈਨ ਅਬਦੁਲ ਰਹਿਮਾਨ ਹੁਸੈਨ ਖਤੀਬ ਤਕੁਰਫਾਨ ਤਰਜਮਾ ਕੁਰੇਵਿ ਫਾਫਤ ਫੁਸਵਾ ਕੰਤਤੰ ਅਦਿ ਹੇ ਅਮਲ ਤਕ ਲਿਬੇਨਿਵਿ ਸਵਾਬ ਮਿ ਫੋਤੁਕਵਾਦਿ ਉਂਤ ਖੁਸ਼ਾਲਾਦਿਨੀ ਹਸਨ ਖਲੀ
3: ਦਿਵੇ ਐਫ ਐਮ ਨੁਵਦਿ ਹੈ ਕੇ ਮੈਗਾਟਸ

0: ਤੋ
1: ਫਹੇ ਅਬਾਜ ਵਿਰਵੇ ਮੀ ਹੁੰਦਨਾਸ਼ ਫਹੇ ਏਵਰਿਮ ਵਾਹੁਸ਼ੀ ਨਰਕੈ ਗੇ ਏਵਰਿਮ ਬੇਰ ਅੱਲਾ ਨੇ ਵਾਗੇ ਗਦ ਅਡਾਈ ਇਤਰੇ ਅੱਲਾ ਨੇ ਵਾਗੇ ਅਡੁ ਇਥਾਂਗਾ ਹੁੰਨਾ ਨੇ।

ਮਿਹਾਰ ਤੜਪ ਤੜਪ ਮੇਲਾਵਾ ਜਹਾਲ ਦੇਣ ਅੰਦੇ ਬੈਡ ਇੱਕੋ ਜਹਾਲ ਨੂੰ ਦੇਵੇ ਦਾਨ ਇਹ ਨਮੇ ਸਮਾ ਕੁੰਮ ਸਵਰੇ ਜਹਾਲ ਦੇਣ ਮੇ ਤੋ ਕੇ ਟੀ ਟਾਈਮ ਰਿਕਸ਼ ਸ਼ੋਨੀ ਮਲਫ ਸ਼ੋ ਹੋ ਅਕੇਲਾ ਨੇ ਹੁੰਦੇ ਨਵਾਰਾ ਉਫਾਵਰ ਵਰ ਬਾਜਰ ਵਗਤ ਕੋਲ ਕੇ ਦਮ ਅਸਲਾਮ ਅਲੈਕੁਮ।